0: songs with Ambala Sweets, celebrating serving the community for 60 years. Check online at ambala.co.uk for your nearest store or 1 hour click and collect available. Ambala Sweets, now open on Walsgrave Road, Coventry.
1: Ambala, 100% vegetarian.
2: ਜੱਟ ਵਿੱਚ ਅੰਨਾ ਜ਼ੋਰ ਹੈ ਤੇ ਚੜ੍ਹਦੀ ਜਵਾਨੀ ਹੈ, ਦੌਲਤ ਸ਼ੌਹਰਤ ਪੱਲੇ ਹੈ, ਮੋਟੇ ਬੰਦੇ ਖਾਣੀ ਹੈ।